ਗੋਦੂ ਕਿਤ ਚੋਟ ਲਗੀ ਸੈ ਤੇਰੇ ਸੈ ਦੇਖੇ ਮੇਰੇ ਬਸ ਕੀ ਬਾਤ ਨਹੀਂ ਤੋ ਯੋ ਹੋ ਗਿਆ ਰੇ ਬਿਨ ਤੇਰੇ ਚਾਲ ਉਠ ਮੂੰ ਧੋ ਲਿਆ ਬੇਟਾ।